0: ਤੁਸੀਂ ਸੁਣ ਰਹੇ ਹੋ ਹਿੰਦੀ ਤੇ ਪੰਜਾਬੀ ਸ਼ੋਅ YY 107.7 FM ਤੇ ਇਸ ਪ੍ਰੋਗਰਾਮ ਨੂੰ ਹਰ ਹਫਤੇ ਸੁਣ ਸਕਦੇ ਹੋ ਤੁਸੀਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਹਰ ਸ਼ੁੱਕਰਵਾਰ ਨੂੰ।
1: Show mercy on it.

0: ਦੀਆਂ ਤੈਨੂੰ ਹੁਣ ਕਿਵੇਂ ਸਮਝਾਵਾਂ ਮੈਂ ਕਦੀ ਲਾਇਆ ਨਹੀਂ ਲਾਰਾ ਤੂੰ ਵੀ ਕਿਸੇ ਨੂੰ ਚਾਂਸ ਨਹੀਂ ਦਿੱਤਿਆ ਦੁਬਾਰਾ ਗੱਲ ਮੁੱਕ ਜਾਂਦੀ ਜਦੋਂ ਟੁੱਟ ਜਾਂਦਾ ਵਾਦਾ
1: ਤੈਨੂੰ ਹੁਣ ਕਿਵੇਂ ਸਮਝਾਵਾਂ ਮੈਂ ਕਦੀ ਲਾਇਆ ਨਹੀਂ ਲਾਰਾ ਤੂੰ ਵੀ ਕਿਸੇ ਨੂੰ ਚਾਂਸ ਨਹੀਂ ਦਿੱਤਿਆ ਦੁਬਾਰਾ ਗੱਲ

ਨੂੰ ਪੁੱਛੋ ਅਬਾਊਟ ਦ ਡ੍ਰੀਮਸ ਆਸਕ ਉਹਨਾਂ ਤੇ ਰੱਖ ਥੋੜਾ ਯਕੀਨ ਹੋਰ ਕਿਹੜੇ ਆਰਟਿਸਟ ਨਾਲ ਕਰਦੀ ਹੈ ਗੱਲਾਂ ਹੋਰ ਕਿਹੜੇ ਮੁੰਡਿਆਂ ਨੂੰ ਦਿੱਤੇ ਤੂੰ ਨੰਬਰ ਕਿਹੜਾ ਕਹਿੰਦੀ ਟਰਸਟ ਕਰ ਮੈਨੂੰ ਸੋਚਾ ਨਾ ਸੋਚੀ ਜਾ ਬਸ ਕਰ See, I can't help it. I need to protect myself and be selfish. You know vadde dil nu satt vaddi lagdi. Kehndi hasse wali gal kar koi chajj di. Acha, tu koi gal fir suna de. Mainu chhed ke tu socha vich pa de. Akhan naal kar di ishaare. Kehndi gallan chhad de karke vikha de. Tenu hun kivein samjhaavan. Main kadi laya nahi lara. Tu vi kise nu chance nahi ditte dubara. Gal muk jandi jadon tutt janda vaada. Tenu hun kivein samjhaavan.